0: चमका। लिसन टू मन फोर्ड एक्स्ट्रा एवरीवेयर यू आर FM 88 ऑनलाइन manforward.com।
1: คลื่นลูกใหม่ Connect ร่วมผลิตรายการโดยกองทัพเรือและ Man Forward Extra